0: ਮੈਂ ਕਰੀਏ
1: ਕਰੀਏ
0: ਕਰੀਏ ਵੀ ਰਿਸਪੋਂਡ ਮੈਂ 2750 ਇਜ਼ ਨੰਬਰ 1
1: Affirmative, Paris on the 16, 5-year-old male, not alert, first floor.